ਹੌਜਿਕ ਤਾਬਿਰੇ ਰੇਡੀਓ ਕਲਾਸ ਚਮਰੀ ਸੁਪਨਾ ਹੁੰਫੂਤਰਾ ਮਥੋਈ ਸ਼ੁਭਤਾਂਕਕਤਾ ਕਲਾਸ 7 ਗੀ ਹਿੰਦੀ ਲੈਸਨ ਨੰਬਰ 7 ਈਸ਼ਾ ਮਸੀਹਾ ਥੌਰਮਸੀ ਡਿਪਾਰਟਮੈਂਟ ਆਫ ਐਜੂਕੇਸ਼ਨ ਐਸ ਸਮਗ੍ਰਾ ਸ਼ਿਕਸ਼ਾ ਮਨੀਪੁਰ ਗੀ ਤੇਂਗਮਾਂਗ ਲੁਇਨਨਾ ਸੰਦੋਕਪ ਥੌਰਮਨੀ ਮਖਲ ਮਥਿਲ ਗੀ ਥੌਰਮ ਕਯਾਨਾ ਲੇਟਿੰਗ ਉਇਦੁਨਾ ਸੰਦੋਕ ਚਰੀਬਾ ਅਦੋਂ ਗੀ ਦਮਕਨੀ ਆਕਾਸ਼ਵਾਨੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ।

0: ꯁꯟꯗꯣꯛꯆꯔꯤꯕ ꯊꯧꯔꯝ ꯑꯁꯤ ꯗꯤꯄꯥꯔꯠꯃꯦꯟꯠ ꯑꯣꯐ ꯑꯦꯖꯨꯀꯦꯁꯟ ꯏꯁ ꯁꯃꯒ꯭ꯔ ꯁꯤꯛꯁꯥ ꯃꯅꯤꯄꯨꯔꯒꯤ ꯃꯈꯥꯗ ꯄꯨꯊꯣꯛꯆꯕꯅꯤ ꯊꯧꯔꯝ ꯑꯁꯤ ꯗꯤꯄꯥꯔꯠꯃꯦꯟꯠ ꯑꯣꯐ ꯑꯦꯖꯨꯀꯦꯁꯟ ꯏꯁꯀꯤ ꯌꯨꯇ꯭ꯌꯨꯕ ꯆꯦꯅꯦꯜꯗꯁꯨ ꯇꯥꯕ ꯐꯪꯕꯤꯒꯅꯤ ꯉꯁꯤꯒꯤ ꯀ꯭ꯂꯥꯁ ꯁꯚꯦꯟꯒꯤ ꯍꯤꯟꯗꯤ ꯁꯕꯖꯦꯛꯀꯤ ꯇꯥꯡꯀꯛ ꯑꯁꯤꯒ ꯃꯔꯤ ꯂꯩꯅꯕ ꯋꯥꯍꯪ ꯍꯪꯖꯔꯤ
1: ਆਸ਼ਕਾ ਪ੍ਰਸ਼ਨ ਹੈ ਕਬੀਰ ਕੋ ਕਿਸਨੇ ਜਨਮ ਦਿਆ ਔਰ ਉਨਕਾ ਲਾਲਨ ਪਾਲਨ ਕਿਸਨੇ ਕੀਆ ਫਿਰ ਸੇ ਸੁਣੀਏ ਕਬੀਰ ਕੋ ਕਿਸਨੇ ਜਨਮ ਦਿਆ ਔਰ ਉਨਕਾ ਲਾਲਨ ਪਾਲਨ ਕਿਸਨੇ ਕੀਆ
0: ꯑꯆꯨꯝꯕ ꯄꯥꯎꯈꯨꯝ ꯄꯤꯕꯤꯔꯛꯄꯁꯤꯡꯒꯤ ꯃꯅꯨꯡꯗꯒꯤ ꯂꯣꯇꯔꯤ ꯇꯧꯔꯒ ꯈꯟꯒꯠꯂꯕ ꯃꯍꯩꯔꯣꯏꯁꯤꯡꯗ ꯑꯍꯥꯟꯕ ꯃꯅꯥ ꯑꯣꯏꯅ ꯂꯨꯄꯥ 5,000, ꯑꯅꯤꯁꯨꯕ ꯑꯃꯁꯨꯡ ꯑꯍꯨꯝꯁꯨꯕ ꯇꯥꯔꯕꯁꯤꯡꯗ ꯂꯨꯄꯥ 1,000 ꯑꯃꯁꯨꯡ ꯂꯨꯄꯥ 2,000 ꯄꯤꯖꯒꯅꯤ ꯑꯗꯣꯝꯅ ꯄꯥꯎꯈꯨꯝ ꯄꯤꯕꯤꯔꯛꯄꯗ ꯏꯁꯥꯒꯤ ꯃꯤꯡ ꯀ꯭ꯂꯥꯁ ꯑꯃꯁꯨꯡ ꯁ꯭ꯀꯨꯜꯒꯤ ꯃꯃꯤꯡ ꯕꯦꯡꯛ ꯑꯦꯀꯥꯎꯟꯠ ꯗꯤꯇꯦꯜ ꯂꯣꯏꯅꯅ ꯗꯤꯁꯇ꯭ꯔꯤꯛ ꯃꯔꯤꯛ ꯆꯨꯝꯅ ꯏꯕꯤꯔꯒ SMSꯀꯤ ꯈꯨꯠꯊꯥꯡꯗ ꯄꯤꯖꯔꯤꯕ ꯅꯝꯕꯔ 9378120495ꯗ ꯄꯥꯎꯈꯨꯝ ꯄꯤꯕꯤꯔꯛꯎ ꯄꯥꯎꯈꯨꯝ ꯄꯤꯕꯤꯔꯛꯄ ꯃꯇꯝꯗ ꯏꯄꯤꯁꯣꯗ ꯅꯝꯕꯔ ꯏꯕꯤꯔꯛꯄ ꯀꯥꯎꯕꯤꯒꯅꯨ ꯄ꯭ꯔꯥꯏꯁ ꯋꯤꯅꯔꯗꯤ ꯉꯁꯤꯗꯒꯤ ꯆꯌꯣꯜ ꯑꯃꯒꯤ ꯃꯇꯨꯡꯗ ꯂꯥꯎꯊꯣꯛꯆꯒꯅꯤ ꯃꯃꯥꯡꯗ ꯁꯟꯗꯣꯛꯆꯈꯤꯕ ꯏꯄꯤꯁꯣꯗꯁꯤꯡꯗ ꯆꯨꯝꯅ ꯄꯥꯎꯈꯨꯝ ꯄꯤꯕꯤꯔꯛꯄ ꯑꯃꯗꯤ ꯂꯀꯤ ꯗ꯭ꯔꯣ ꯇꯧꯗꯨꯅ ꯈꯟꯒꯠꯂꯕ ꯃꯅꯥ ꯐꯪꯂꯒꯗꯕ ꯃꯍꯩꯔꯣꯏꯁꯤꯡ ꯂꯥꯎꯊꯣꯛꯇꯨꯅ ꯈꯪꯍꯟꯖꯔꯤ ꯏꯄꯤꯁꯣꯗ ꯅꯝꯕꯔ 456ꯀꯤ ꯃꯅꯥ ꯐꯪꯂꯒꯗꯕ ꯃꯍꯩꯔꯣꯏꯁꯤꯡꯗꯤ ꯃꯊꯪ ꯁꯤꯠꯅ ꯑꯍꯥꯟꯕꯗ ꯔꯣꯅꯦꯛꯁ ꯔꯥꯖꯀꯨꯃꯥꯔ ꯁꯦꯟ ꯖꯣꯁꯦꯞ ꯍꯥꯌꯔ ꯁꯦꯀꯦꯟꯗꯔꯤ ꯁ꯭ꯀꯨꯜ ꯑꯅꯤꯁꯨꯕꯗ ꯔꯨꯁꯇꯛ ꯕꯤꯔ ꯃꯣꯏꯔꯥꯡꯊꯦꯝ ꯖꯦ ꯖꯦ ꯃꯣꯟꯇꯦꯁꯣꯔꯤ ꯁ꯭ꯀꯨꯜ ꯑꯃꯁꯨꯡ ꯑꯍꯨꯝꯁꯨꯕꯗ ꯑꯣꯖꯤꯜ ꯄꯤꯅꯥꯀꯜ ꯑꯦꯀꯥꯗꯦꯃꯤꯅꯤ ꯏꯄꯤꯁꯣꯗ ꯅꯝꯕꯔ 457ꯀꯤ ꯃꯅꯥ ꯐꯪꯂꯒꯗꯕ ꯃꯍꯩꯔꯣꯏꯁꯤꯡꯗꯤ ꯃꯊꯪ ꯁꯤꯠꯅ ꯑꯍꯥꯟꯕꯗ ꯇꯈꯦꯂꯝꯕꯝ ꯉꯥꯟꯍꯩꯕ ꯂꯝꯂꯥꯏ ꯍꯥꯌꯔ ꯁꯦꯀꯦꯟꯗꯔꯤ ꯁ꯭ꯀꯨꯜ ꯑꯅꯤꯁꯨꯕꯗ ꯂꯤꯁꯥ ꯁꯅꯕꯝ ꯇ꯭ꯔꯤꯅꯤꯇꯤ ꯄꯕ꯭ꯂꯤꯛ ꯁ꯭ꯀꯨꯜ ꯑꯃꯁꯨꯡ ꯑꯍꯨꯝꯁꯨꯕꯗ ꯋꯥꯏꯀꯤꯀꯤ ꯆꯦꯡꯂꯩ ꯋꯥꯏꯔꯣꯛꯄꯝ ꯇ꯭ꯔꯤꯕꯦꯅꯤ ꯄꯕ꯭ꯂꯤꯛ ꯁ꯭ꯀꯨꯜꯅꯤ ꯏꯄꯤꯁꯣꯗ ꯅꯝꯕꯔ 459ꯒꯤ ꯃꯅꯥ ꯐꯪꯂꯒꯗꯕ ꯃꯍꯩꯔꯣꯏꯁꯤꯡꯗꯤ ꯃꯊꯪ ꯁꯤꯠꯅ ꯑꯍꯥꯟꯕꯗ ꯂꯥꯏꯁ꯭ꯔꯝ ꯁꯣꯅꯥꯂꯤ ꯅꯣꯡꯄꯣꯛ ꯃꯍꯩꯀꯣꯜ ꯑꯅꯤꯁꯨꯕꯗ ꯇꯈꯦꯂꯝꯕꯝ ꯅꯤꯔꯟꯖꯣꯏ ꯂꯝꯂꯥꯏ ꯍꯥꯌꯔ ꯁꯦꯀꯦꯟꯗꯔꯤ ꯁ꯭ꯀꯨꯜ ꯑꯃꯁꯨꯡ ꯑꯍꯨꯝꯁꯨꯕꯗ ꯌꯨꯝꯅꯥꯝ ꯕ꯭ꯔꯤꯟꯗꯥ ꯆꯦꯅꯨ ꯁꯤꯂꯩꯃ ꯏꯪꯂꯤꯁ ꯑꯦꯀꯥꯗꯦꯃꯤ ꯋꯥꯡꯒꯣꯏꯅꯤ ꯏꯄꯤꯁꯣꯗ ꯅꯝꯕꯔ 450ꯒꯤ ꯃꯅꯥ ꯐꯪꯂꯒꯗꯕ ꯃꯍꯩꯔꯣꯏꯁꯤꯡꯗꯤ ꯃꯊꯪ ꯁꯤꯠꯅ ꯑꯍꯥꯟꯕꯗ ꯁꯤꯜꯉꯝꯕ ꯁꯣꯏꯕꯝ ꯁꯦꯟ ꯖꯣꯁꯦꯞ ꯍꯥꯌꯔ ꯁꯦꯀꯦꯟꯗꯔꯤ ꯁ꯭ꯀꯨꯜ ꯑꯅꯤꯁꯨꯕꯗ ꯇꯣꯡꯕ꯭ꯔꯝ ꯂꯤꯡꯖꯦꯜ ꯗꯦꯕꯤ ꯅ꯭ꯌꯨ ꯃꯣꯗꯦꯜ ꯄꯕ꯭ꯂꯤꯛ ꯁ꯭ꯀꯨꯜ ꯃꯣꯏꯔꯥꯡ ꯑꯃꯁꯨꯡ ꯑꯍꯨꯝꯁꯨꯕꯗ ꯀꯣꯟꯁꯝ ꯇꯣꯝꯊꯤꯟ ꯂꯥꯏꯀꯣꯟ ꯑꯄꯔ ꯄ꯭ꯔꯥꯏꯃꯥꯔꯤ ꯁ꯭ꯀꯨꯜ ꯏꯝꯐꯥꯜ ꯏꯁꯅꯤ ꯏꯄꯤꯁꯣꯗ ꯅꯝꯕꯔ 430ꯒꯤ ꯃꯅꯥ ꯐꯪꯂꯒꯗꯕ ꯃꯍꯩꯔꯣꯏꯁꯤꯡꯗꯤ ꯃꯊꯪ ꯁꯤꯠꯅ ꯑꯍꯥꯟꯕꯗ ꯂꯤꯌꯣꯔꯥ ꯑꯣꯏꯅꯥꯝ ꯑꯣꯛꯁꯐꯣꯔꯗ ꯏꯪꯂꯤꯁ ꯁ꯭ꯀꯨꯜ ꯑꯅꯤꯁꯨꯕꯗ ꯀꯣꯟꯁꯝ ꯆꯟꯆꯟ ꯂꯥꯏꯀꯣꯟ ꯑꯄꯔ ꯄ꯭ꯔꯥꯏꯃꯥꯔꯤ ꯁ꯭ꯀꯨꯜ ꯏꯝꯐꯥꯜ ꯏꯁ ꯑꯃꯁꯨꯡ ꯑꯍꯨꯝꯁꯨꯕꯗ ꯁꯤꯜꯉꯝꯕ ꯁꯣꯏꯕꯝ ꯁꯦꯟ ꯖꯣꯁꯦꯞ ꯍꯥꯌꯔ ꯁꯦꯀꯦꯟꯗꯔꯤ ꯁ꯭ꯀꯨꯜꯅꯤ ꯑꯗꯣꯝꯒꯤ ꯁꯦꯜꯒꯤ ꯃꯅꯥ ꯑꯗꯣꯝꯒꯤ ꯕꯦꯡꯛ ꯑꯦꯀꯥꯎꯟꯠꯇ ꯊꯥꯔꯛꯂꯒꯅꯤ ꯉꯁꯤꯒꯤꯗꯤ ꯃꯇꯥꯡ ꯑꯁꯤꯗ ꯀꯥꯏꯅꯌꯥ ꯊꯪꯅꯤꯖꯔꯤ ꯄꯤꯅꯕꯤꯔꯁꯤ
2: তাবিরে রেডিও ক্লাস চমড়ি হুমদ্রানিটৈ সুবর টাঙ্কটা ক্লাস সেভেন গি হিন্দি সাবজেক্টি লেসন নম্বর 19 থর্মাসি ডিপার্টমেন্ট অফ এজুকেশন এ সমগ্র শিক্ষা মণিপুর না পুথকপনি